ਮੈਡਮ ਆਪਾਂ ਸੁਣਨ ਲੱਗ ਰਹੇ ਹਾਂ ਕਾਰਯਕ੍ਰਮ ਘਰ ਆਂਗਨ ਥਾਰੀ ਆਪਰੀ ਬਹਿਣ ਸਿੱਲੂ ਜੀ ਜੀ ਰਹਿ ਸਕਾ ਹੈ ਤੋ ਇੱਕ ਵਾਰ ਫਿਰ ਸਗਲੀ ਬਹਿਣਾ ਨੇ ਰਾਮ ਰਾਮ ਆਜ ਜੋ ਆਪਣੋ ਘਰ ਆਂਗਨ ਪ੍ਰੋਗਰਾਮ ਮਾਰੇ ਜੀਵ ਨੇ ਕਿਤੋਂ ਰਾਜੀ ਕਰਿਆ ਹੈ ਥਾਨੇ ਬਤਾ ਕੋ ਨਹੀਂ ਸਕੂੰ ਆਸ ਪਾਸ ਰੋ ਮਾਹੌਲ ਦੇਖੋ ਕਿਤਨੋ ਪੂਠਰੋ ਲਾਗ ਰਿਹਾ ਹੈ ਹਰੋ ਬਰੂਈ ਗਾਂਸ ਚੋਖੋ ਆਂਗਨ ਔਰ ਮਾਥੇ ਰੇ ਮਾਇਨਾ ਚਮਚਮਾਤੀ ਧੂਪ ਔਰ ਕੀਆਂ ਚਾਏ ਵਾਈ ਪੀਰ ਸਗਲੀ ਇਕਦਮ ਫਰੀ ਹੋ ਗਈ ਲੱਗ ਹੈ ਥਾਰੀ ਚਾਏ ਰੀ ਚੁਸਕੀ ਰੀ ਖੁਸ਼ਬੂ ਅਠੇ ਤੱਕ ਆਵੇ ਹੈ ਸਾ ਅਬ ਚਾਏ ਰੀ ਥਕਾਵਟ ਉਤਰ ਗਈ ਹੋਵੇ ਤੋ ਥੋੜ੍ਹੀ ਕਾਮ ਰੀ ਔਰ ਮਿੱਠੀ ਮਿੱਠੀ ਬਾਤਿਆ ਕਰਾਂ ਸੱਚੂ ਕਹੂੰ ਤੋ ਆਸ ਥੇ ਸਗਲੀ ਮਨੇ ਬਹੁਤ ਹੀ ਚੋਖੀ ਲੱਗਣ ਲੱਗ ਰਹੀ ਹੋ ਕਿਉਂਕਿ ਆਪਣਾ ਉਹ ਕਾਰਯਕ੍ਰਮ ਹੀ ਘਣੋ ਹੀ ਖਾਸ ਹੈ ਮੈਨੂੰ ਲੁਗਾਈ ਰੇ ਬਿਨਾਂ ਤੋ ਘਰ ਵੀ ਸੁਨੋ ਸੁਨੋ ਲੱਗ ਹੈ ਔਰ ਥੇ ਹੀ ਆਪਣੇ ਘਰ ਰੀ ਅਸਲੀ ਰੌਣਕ ਹੋ ਗਰਮੀ ਬਹੁਤ ਹੈ ਪਰ ਇਹ ਗਰਮੀ ਦੇ ਮੌਸਮ ਦੇ ਮਾਇਨੇ ਵੀ ਦਿਲ ਗਰਮ ਔਰ ਦਿਮਾਗ ਨੇ ਠੰਡੋ ਰੱਖਣੋ ਹੈ ਹਰ ਕਿੰਗੇ ਸਾਗੇ ਗਰਮ ਜੋਸ਼ੀ ਸੂ ਮਿਲੋ ਪਰ ਦਿਮਾਗ ਦੇ ਮਾਇਨੇ ਠੰਡਕ ਰੱਖੋ ਹਮੇਸ਼ਾ ਹੱਸਦਾ ਮੁਸਕੁਰਾਤਾ ਰਹੋ ਔਰ ਜ਼ਿੰਦਗੀ ਰੋ ਆਨੰਦ ਲਿਓ ਔਰ ਹਰ ਲਮਹੇ ਨੇ ਬਿਹਤਰ

ਮੈਡਮ, ਜਦ ਕਦੀ ਮੌਸਮ ਬਦਲਾ ਹੈ, ਕਦੀ ਤਾਤੀ ਹਵਾ ਲੱਗਾ ਤਾਂ ਕਦੀ ਬਿਰਖਾ ਹੋਇਆ ਪਾਛਾ ਠੰਡੀ ਹਵਾ ਲੱਗਾ ਹੈ, ਤਾਂ ਆਪਾਂ ਨੇ ਕਿਹਾ ਐਲਰਜੀ ਹੋ ਜਾਵਾ ਹੈ। ਔਰ ਜਦ ਬਾ ਮੌਸਮ ਰੀ ਹਵਾ ਆਪਣੇ ਗਾਲਾਂ ਨਾਲ ਛੂਹੇ ਤਾਂ ਆਪਣੇ ਕਈ ਵਾਰ ਛਿੰਕਾਂ ਰੀ ਝੜੀ ਲੱਗ ਜਾਵੇ ਔਰ ਜੀਵ ਔਰ ਦੁੱਖ ਪਾਵੇ। ਤਾਂ ਭੈਣੋ, ਥੋੜ੍ਹਾ ਸੋ ਧੀਰਜ ਰੱਖੋ ਔਰ ਦੇਸੀ ਨੁਸਖਾ ਅਪਣਾਓ। ਦੇਸੀ ਨੁਸਖਾ ਸੋ ਆਪਾਂ ਨੇ ਆਰਾਮ ਵੀ ਆ ਜਾਵੇ ਹੈ ਔਰ ਆਪਣੇ ਘਰ ਦੇ ਮਾਇਨੇ ਵੀ ਇਹ ਸਮਾਨ ਜ਼ਰੂਰਤ ਰਾ ਆਪਾਂ ਨੇ ਮਿਲ ਹੀ ਜਾਵੇ ਹੈ। ਮੈਡਮ, ਹਲਦੀ ਰੋ ਜੇ ਕੋ ਦੂਧ ਹੋਵੇ ਨੀ, ਉਹ ਸਭ ਸੋ ਬੜੀਆ ਔਰ ਸਭ ਸੋ ਚੋਖੋ ਹੋਵੇ ਹੈ। ਕਈ ਵਾਰ ਆਪਾਂ ਨੇ ਕੋਈ ਚੀਜ਼ ਕੀ ਐਲਰਜੀ ਹੋ ਜਾਵੇ ਨੀ, ਤਾਂ ਰਾਤ ਨੇ ਸੋਤੇ ਟਾਈਮ ਦੂਧ ਦੇ ਮਾਇਨੇ ਥੋੜ੍ਹੀ ਸੀ ਹਲਦੀ ਘਾਲਰ ਬਿਨ ਉਬਾਲ ਲਓ ਔਰ ਪੀ ਲਓ। ਹਲਦੀ ਐਲਰਜੀ ਨੇ ਜੜ ਸੋ ਖਤਮ ਕਰੇ ਔਰ ਸਰੀਰਕ ਕਮਜ਼ੋਰੀ ਨੇ ਵੀ ਦੂਰ ਭਗਾ ਦੇਵੇ ਹੈ। ਇਹ ਭੈਣੋ, ਆਪਣੇ ਘਰਾਰੇ ਮਾਇਨੇ ਤੁਲਸੀ ਤੋਂ ਲਾਗੜੀ ਹੋਈ ਹੈ, ਤੋ ਘਰੇ ਆਂਗਣ ਮਾਇਨੇ ਤੁਲਸੀ ਰੋ ਪੌਦੋ ਹੋਵੇ ਨੀ, ਬਿੰਗੋ ਪਾਣੀ ਪੀਆ ਤੋ ਬੋ ਵੀ ਗੁਣੋ ਹੀ ਗੁਣ ਕਰੇ ਹੈ। ਥੋੜ੍ਹੀ ਸੀ ਕਾਲੀ ਮਿਰਚ, ਥੋੜ੍ਹੀ ਸੀ ਅਦਰਕ ਜਾਂ ਸੌਂਠ ਗਾਲਰ ਕਾਢੋ ਬਣਾ ਲਓ। ਇਹਨੇ ਪੀਣੇ ਸੂ ਵੀ ਆਪਾਂ ਨੂੰ ਇਕਦਮ ਗਲੋ ਸਾਫ ਹੋ ਜਾਏ ਸੀ ਔਰ ਆਪਣੀ ਛਿੰਕਾ ਵੀ ਰੁਕ ਜਾਵੇਲੀ। ਕੋਸੋ ਪਾਣੀ ਜਾਂ ਲੂਣ ਗਾਲਰ ਬਿੰਗਾ ਕੁਰਲਾ ਕਰ ਲਵਾਂ ਨੀ, ਤੋ ਵੀ ਭੈਣੋ ਗਲੇ ਦੇ ਮਾਇਨੇ ਜਿੱਕੀ ਆਪਣੀ ਖਰਾਸ ਹੋਵੇ ਨੀ, ਬਾਬੀ ਦੂਰ ਮਿੰਟਾਂ ਦੇ ਮਾਇਨੇ ਹੋ ਜਾਵੇ ਔਰ ਆਪਾਂ ਨੇ ਆਰਾਮ ਮਿਲ ਜਾਵੇ। ਇਹ ਭੈਣੋ, ਇਹ ਬਦਲਤੇ ਮੌਸਮ ਦੇ ਮਾਇਨੇ ਕਈ ਵਾਰ ਤੇਜ਼ ਆਂਧੀ ਚੱਲ ਹੈ ਜਾਂ ਬਰਸਾਤ ਵੀ ਹੋ ਜਾਵੇ ਜਾਂ ਠੰਡੀ ਹਵਾ ਸੂ ਆਪਣੇ ਕਈ ਵਾਰ ਨਾਕ ਸੁੱਕੋ ਸੁੱਕੋ ਲੱਗਣ ਲੱਗ ਜਾਵੇ ਜਾਂ ਕਈ ਵਾਰ ਨਾਕ ਦੇ ਮਾਇਨੇ ਖੁਜਲੀ ਚੱਲਣ ਲੱਗ ਜਾਵੇ, ਤਾਂ ਆਪਣੇ ਘਰ ਰੋ ਸ਼ੁੱਧ ਦੇਸੀ ਘੀ ਨਾਕ ਦੇ ਅੰਦਰ ਥੋੜ੍ਹਾ ਸੋ ਲਗਾ ਲਓ। ਐਲਰਜੀ ਦੀ ਹਵਾ ਅੰਦਰ ਕੋਨੀ ਜਾਵੇਲਾ। ਸੱਚੀ ਬਾਤ ਤੋਂ ਆ ਹੀ ਹੈ ਭੈਣੋ, ਕਿ ਖੇਤ ਰੀ ਕੜਕਤੀ ਧੂਪ ਰੇ ਮਾਇਨੇ ਜਿੱਥੇ ਕੰਮ ਕਰੋ, ਟਾਬਰਾਂ ਨੇ ਸੰਭਾਲੋ ਔਰ ਘਰ ਲੋ ਸਗਲੋ ਕਾਮ ਧਾਮ ਕਰੋ ਔਰ ਖੁਦ ਰੀ ਸਿਹਤ ਰੀ ਬਾਰੀ ਆਵੇ ਤਾਂ ਕਈ ਵਾਰ ਥੇ ਆਲਸ ਕਰ ਜਾਓ, ਤੋ ਆਲਸ ਸਭ ਕੋ ਨਹੀਂ ਚਾਲੇ ਲਾ, ਥੇ ਸਗਲੀ ਇਨ ਘਰ ਰੀ ਰੀਡ ਰੀ ਹੱਡੀ ਹੋ ਔਰ ਥਾਨੇ ਸਵਸਥ ਰਹਿਣੋ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਥੇ ਬਿਮਾਰ ਪੜ ਗਈ ਨਹੀਂ ਤੋ ਸਾਰੋ ਘਰ ਹੀ ਮੁੰਦੋ ਪੜ ਜਾਵੇ ਲਾ। ਇਨ ਵਾਸਤੇ ਬਦਲਤੇ ਮੌਸਮ ਰੇ ਮਾਇਨੇ ਦੇਸੀ ਨੁਸਖਾ ਅਪਣਾ ਲੈਣਾ ਚੀਜ਼ ਹੈ ਔਰ ਆਪਾਂ ਨੇ ਕਦੀ ਵੀ ਕੋਈ ਤਕਲੀਫ ਹੋਵੇ

ਨਿਸੰਤ ਮਹਾਂਪੁਰਖਾਂ ਦੀ ਸੰਗਤ ਕਰਨ ਲੱਗ ਪਏ। 7-8 ਸਾਲ ਦੀ ਉਮਰਾਂ ਵਿੱਚ ਹੀ ਉਹਨਾਂ ਦੇ ਆਤਮ ਗਿਆਨ ਦੇ ਅੱਗੂ ਮੌਲਵੀ ਅਤੇ ਪੰਡਿਤ ਉਹਨਾਂ ਕੋਲ ਪੜਾਵਨ ਕੀਤੇ, ਹੱਥ ਖੜ੍ਹੇ ਚਾ ਕੀਤੇ। 9 ਸਾਲ ਦੀ ਉਮਰ ਵਿੱਚ ਜਿਹੜੇ ਵੇਲੇ ਗੁਰੂ ਜੀ ਕੋ ਜੰਝੂ ਯਾਨੀ ਕਿ ਜਨੇਊ ਪਾਵਨ ਕੀਤੇ ਆਖਿਆ ਗਿਆ, ਤਾਂ ਇਹ ਆਖ ਕੇ ਆਪ ਜੀ ਹੀ ਪਵਿੱਤਰ ਜੰਝੂ ਕੋ ਪਾਵਨ ਕੀਤੇ ਇਨਕਾਰ ਕਰ ਦਿੱਤਾ ਕਿ ਉਹਨਾਂ ਕੋ ਇੰਝਾ ਜੰਝੂ ਪਾਤਾ ਵੰਜੇ ਜੋ ਨਾ ਤਾਂ ਕੜੀ ਟੁੱਟੇ ਅਤੇ ਨਾ ਹੀ ਕੜੀ ਮੈਲਾ ਥੀਵੇ, ਭਾਵ ਨਾ ਕੜੀ ਗੰਦਾ ਥੀਵੇ ਅਤੇ ਨਾ ਹੀ ਕੋਈ ਭਾਵ ਕੋ ਸਾੜ ਸਕੇ। ਇਹ ਵਿਚਾਰ ਸੁਣ ਕੇ ਸਾਰੇ ਹੈਰਾਨ ਥੀ ਗਏ ਅਤੇ ਗੁਰੂ ਜੀ ਕੋਲੋਂ ਪੁੱਛਣ ਲੱਗੇ, ਇਹੋ ਜਿਹਾ ਜੰਝੂ ਕਿੱਥੋਂ ਮਿਲ ਸੀ? ਗੁਰੂ ਜੀ ਬਾਣੀ ਉਚਾਰ ਕੇ ਜਵਾਬ ਦਿੱਤਾ, ਦਇਆ ਕਪਾਹ ਸੰਤੋਖ ਸੁੱਤ ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਹਾਈ ਤਾਂ ਭਾਂਡੇ ਖਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੇ ਨਾ ਜਾਏ, ਧਨਸੂ ਮਾਨਸ ਨਾਨਕਾ ਜਿਨ ਗਲ ਚੱਲਾ ਪਾਏ। ਗੁਰੂ ਜੀ ਥੋੜ੍ਹੇ ਵੱਡੇ ਥਏ ਤਾਂ ਪਿਤਾ ਮਹਿਤਾ ਕਾਲੂ ਜੀ ਗੁਰੂ ਜੀ ਕੋ ਕਾਰੋਬਾਰ ਸਿਖਾਵਣ ਕਿਤੇ 20 ਰੁਪਏ ਦਿੱਤੇ ਅਤੇ ਕੁਝ ਸਮਾਨ ਮੁੱਲ ਗਿਣਨ ਕਿਤੇ ਭੇਜਿਆ ਅਤੇ ਉਹ ਕੁਝ ਚੰਗੇ ਭਾਅ ਵੇਚ ਕੇ ਮੁਨਾਫਾ ਕਮਾਵਣ ਕਿਤੇ ਆਖਿਆ ਗਿਆ। ਪਰ ਗੁਰੂ ਜੀ ਸਾਹਿਬ ਜੀ ਨੇ ਗਾਓਂ ਚੂਹੜਖਾਨਾ ਵਿੱਚ ਕਈ ਰੀਤੂ ਭੁੱਖੇ ਪਿਆਸੇ ਬੈਠੇ ਸੰਤ ਮਹਾਂਪੁਰਖਾਂ ਕੋ ਇਹਨਾਂ 20 ਰੁਪਏ ਦਾ ਭੋਜਨ ਸਮੱਗਰੀ ਖਿਣ ਕੇ ਲੰਗਰ ਵਰਤਾ ਦਿੱਤਾ। ਸਿੱਖ ਪੰਥ ਵਿੱਚ ਦੀਨ ਦੁਖੀਆਂ ਅਤੇ ਜ਼ਰੂਰਤਮੰਦ ਕਿਤੇ ਲੰਗਰ ਦੀ ਸੇਵਾ ਭਾਵ ਦੀ ਨੀਂਹ ਵੀ ਰੱਖ ਦਿੱਤੀ, ਜੋ ਅੱਜ ਵੀ ਬਾਦਸਤੂਰ ਜਾਰੀ ਹੈ ਅਤੇ ਰਹਿੰਦੀ ਦੁਨੀਆ ਤੱਕ ਰਾਸੀ। ਹੀ ਵਪਾਰ ਕੋ ਗੁਰੂ ਜੀ ਸੱਚਾ ਸੌਦਾ ਆ ਕੇ ਸੰਬੋਧਿਤ ਕੀਤਾ। ਜਿਹੜੇ ਵੇਲੇ ਗੁਰੂ ਜੀ ਘਰ ਵਾਪਸ ਆਏ ਅਤੇ ਪਿਤਾ ਜੀ ਕੋ ਪਤਾ ਲੱਗਿਆ ਅਤੇ ਉਹ ਗੁਰੂ ਨਾਨਕ ਜੀ 'ਤੇ ਬਹੁ ਨਾਰਾਜ਼ ਥੇ ਅਤੇ ਇਤਿਹਾਸਕਾਰ ਲਿਖਦੇ ਹਨ ਉਹਨਾਂ ਗੁਰੂ ਜੀ ਕੋ ਡੂ ਥੱਪੜ ਵੀ ਮਾਰੇ ਅਤੇ ਇਹ ਨਜ਼ਾਰਾ ਵੀਰ ਨਾਨਕੀ ਬਰਦਾਸ਼ਤ ਨਾ ਕੀਤਾ ਅਤੇ ਭੱਜ ਕੇ ਗੁਰੂ ਸਾਹਿਬ ਜੀ ਕੋ ਗਲ ਨਾਲ ਲਾ ਕੇ ਪਿਆਰ ਕੀਤਾ। ਭੀਣ ਬੀਬੀ ਨਾਨਕੀ ਜੀ ਨੇ ਆਪਣੇ ਪਿਤਾ ਜੀ ਕੋ ਸਮਝਾਇਆ ਕਿ ਗੁਰੂ ਜੀ ਕੋਈ ਸਾਧਾਰਨ ਪੁਰਸ਼ ਕਹਿ ਨਹੀਂ ਬਲਕਿ ਅਕਾਲ ਪੁਰਖ ਨੇ ਉਹਨਾਂ ਕੋ ਖਾਸ ਕੰਮ ਕੀਤੇ ਭੇਜਿਆ ਏ। ਗੁਰੂ ਨਾਨਕ ਦੇਵ ਜੀ ਦੀ ਵੱਡੀ ਭੀਣ ਬੀਬੀ ਨਾਨਕੀ ਜੀ ਦਾ ਸਸੁਰਾਲ ਸੁਲਤਾਨਪੁਰ ਲੋਧੀ ਵਿੱਚ ਆਈ। ਬੀਬੀ ਨਾਨਕੀ ਜੀ ਆਪਣੇ ਭਰਾ ਕੋ ਆਪਣੇ ਨਾਲ ਸੁਲਤਾਨਪੁਰ ਹੀ ਗਿਣ ਗਈ, ਜਿੱਥਾਂ ਜੀਜਾ ਜੈ ਰਾਮ ਜੀ ਨੇ ਉਹਨਾਂ ਕੋ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿੱਚ ਮੋਦੀ ਦੀ ਨੌਕਰੀ ਡਿਵਾ ਦਿੱਤੀ। ਪਰ ਗੁਰੂ ਮਹਾਰਾਜ ਜੀ ਦਾ ਧਿਆਨ ਨਾਲ ਨਾਲ ਪ੍ਰਭੂ ਭਗਤੀ ਵਿੱਚ ਲੱਗਿਆ ਰਿਹਾ। ਜੋ ਵੀ ਜ਼ਰੂਰਤਮੰਦ ਆਪ ਜੀ ਕੋਲੋਂ ਆਉਂਦੇ, ਪੈਸੇ ਘੱਟ ਹੋਵਣ ਜਾਂ ਨਾ ਵੀ ਹੋਵਣ, ਆਪ ਜੀ ਉਹਨਾਂ ਕੋ 13-13 ਆ ਕੇ ਰਾਸ਼ਨ ਦੇਵਣ ਲੱਗ ਪਏ। ਜਿਹੜੇ ਵੇਲੇ ਗੁਰੂ ਸਾਹਿਬ ਜੀ ਦੀ ਸ਼ਿਕਾਇਤ ਨਵਾਬ ਦੌਲਤ ਖਾਂ ਕੋ ਕੀਤੀ ਗਈ ਅਤੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਲੇਖਾ ਜੋਖਾ ਕੀਤਾ ਗਿਆ ਅਤੇ ਪੈਸੇ ਵੱਧ ਹੀ ਨਿਕਲੇ, ਘਾਟੇ ਦੀ ਜਾ 'ਤੇ ਮੁਨਾਫਾ ਥਿਆ। ਗੁਰੂ ਜੀ ਨੇ ਗ੍ਰਸਥ ਮਾਰਗ ਕੋ ਸਾਰਿਆਂ ਤੋਂ ਵਧੀਆ ਮੰਨੇ ਅਤੇ ਖੁਦ ਵੀ ਗ੍ਰਸਤ ਜੀਵਨ ਬਿਤਾਇਆ ਹੈ। ਆਪ ਜੀ ਦਾ ਕਾਜ ਪੱਖੋ ਦੀ ਰੰਧਾਵਾ ਗੁਰਦਾਸਪੁਰ ਦੇ ਰਾਵਣ ਵਾਲੇ ਪਟਵਾਰੀ ਮੂਲਾ ਚੋਣਾਂ ਦੀ ਸੁਪੁੱਤਰੀ ਸੁਲੱਖਣੀ ਜੀ ਨਾਲ ਮੂਲਾ ਜੀ ਦੇ ਪੈਤਰੀ ਗਾਂਵ ਬਟਾਲਾ ਵਿੱਚ ਥਿਆ ਹੈ। ਸੰਮਤ 1544 ਕੁ ਆਪ ਬਰਾਤੀਆਂ ਨਾਲ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਹਾਕਮ ਰਾਏ ਜੀ ਅਤੇ ਨਵਾਬ ਦੌਲਤ ਖਾਂ ਅਤੇ ਹੋਰ ਸੱਜਣ ਰਿਸ਼ਤੇਦਾਰਾਂ ਅਤੇ ਪਰਿਵਾਰ ਨਾਲ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਤੋਂ ਥੀਂਦੇ ਹੋਏ ਇਤਿਹਾਸਿਕ ਸ਼ਹਿਰ ਬਟਾਲਾ ਪਹੁੰਚੇ। ਗੁਰੂ ਜੀ ਦੀ ਬਰਾਤ 'ਤੇ ਬਟਾਲਾ ਪਹੁੰਚਣ 'ਤੇ ਸ਼ਹਿਰ ਦੇ ਮੋਜ਼ਿਜ਼ ਲੋਕਾਂ ਅਤੇ ਰਿਸ਼ਤੇਦਾਰਾਂ ਸਵਾਗਤ ਕੀਤਾ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਅਜੀਤਾ ਰੰਧਾਵਾ ਜੀ ਵੀ ਸ਼ਾਮਿਲ ਹਨ। ਬਰਾਤ ਕੋ ਜਿਹੜੀ ਜਗ੍ਹਾ ਠਹਿਰਾਇਆ ਗਿਆ ਉਹ ਹੁਣ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਜੀ ਦੇ ਨਾਂ ਤੋਂ ਪ੍ਰਸਿੱਧ ਹੈ। ਜਿਸ ਜਗ੍ਹਾ 'ਤੇ ਗੁਰੂ ਜੀ ਦੁਆਰਾ ਫੇਰਿਆਂ ਦੀ ਰਸਮ ਅਦਾ ਕੀਤੀ ਗਈ ਉਹ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਜੀ ਦੇ ਨਾਂ ਤੋਂ ਪ੍ਰਸਿੱਧ ਹੈ। ਜਿੱਥਾਂ ਬਰਾਤ ਠਹਿਰਾਈ ਗਈ ਉਹ ਹਵੇਲੀ ਭਾਈ ਜਮੀਤ ਰਾਏ ਬੰਸੀ ਦੀ ਹੈ। ਇੱਥਾਂ ਇੱਕ ਕੱਚੀ ਕੰਧ ਆਈ ਜਿਹਦੇ ਤਲੇ ਗੁਰੂ ਜੀ ਨੇ ਕੁਝ ਵਕਤ ਬੈਠ ਕੇ ਆਰਾਮ ਕੀਤਾ ਹੈ। ਹੀ ਦੌਰਾਨ ਇੱਕ ਬਜ਼ੁਰਗ ਔਰਤ ਗੁਰੂ ਜੀ ਕੋ ਆਖਿਆ, ਇਹ ਕੰਧ ਕੱਚੀ ਹੈ ਅਤੇ ਤਰੁੱਟਣ ਵਾਲੀ ਹੈ, ਤੁਸਾਂ ਇੱਥੋਂ ਉੱਠ ਵੰਜੋ। ਸ਼੍ਰੀ ਗੁਰੂ ਨਾਨਕ ਦੇਵ ਜੀ ਆਖਿਆ, ਮਾਤਾ ਬੋਲੀਏ, ਇਹ ਕੰਧ ਜੁਗਾ ਜੁਗਾ ਤਰ੍ਹਾਂ ਤੱਕ ਕਾਇਮ ਰਹਾ ਸੀ ਅਤੇ ਸਾਡੇ ਕਾਜ ਦੀ ਯਾਦਗਾਰ ਬਣ ਸੀ। ਹੁਣ

ਕੱਚੀ ਕੰਧ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿੱਚ ਸ਼ੀਸ਼ੇ ਦੇ ਫਰੇਮ ਵਿੱਚ ਮਹਿਫੂਜ਼ ਹੈ ਅਤੇ ਅੱਜ ਵੀ ਮੌਜੂਦ ਹੈ। ਲੱਖਾਂ ਸੰਗਤਾਂ ਅੱਜ ਹੀ ਪਵਿੱਤਰ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਉਂਦੇ ਪਏ ਹਨ। ਬਾਅਦ ਵਿੱਚ ਮਹਾਰਾਜਾ ਨੂੰਹ ਨਿਹਾਲ ਨੇ ਹੀ ਸਥਾਨ ਨੂੰ ਪੱਕਾ ਗੁਰੂ ਅਸਥਾਨ ਬਣਵਾ ਦਿੱਤਾ। ਆਪ ਜੀ ਦੇ ਡੂ ਪੁੱਤਰ ਸ਼੍ਰੀ ਚੰਦ ਅਤੇ ਸ਼੍ਰੀ ਲਖਮੀ ਦਾਸ ਜੀ ਥਏ ਹਨ। ਗੁਰੂ ਨਾਨਕ ਦੇਵ ਜੀ ਹੀ ਦੁਨੀਆ ਵਿੱਚ ਭੁੱਲੇ ਭਟਕੇ ਲੋਕਾਂ ਨੂੰ ਸੱਚ ਦਾ ਰਾਸਤਾ ਦਿਖਾਉਣ ਆਏ ਹਨ। ਇੱਕ ਢੀਂ ਸੁਲਤਾਨਪੁਰ ਦੇ ਨਾਲ ਬਹਿੰਦੀ ਬੇਈ ਨਦੀ ਵਿੱਚ ਗੁਰੂ ਜੀ ਇਸ਼ਨਾਨ ਕਰਨ ਗਏ ਅਤੇ ਤ੍ਰੈ ਢੀਂ ਤੱਕ ਬਾਹਰੋਂ ਨਾ ਨਿਕਲੇ। ਲੋਕਾਂ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਨਦੀ ਵਿੱਚ ਡੁੱਬ ਗਏ ਹਨ, ਪਰ ਤ੍ਰੈ ਢੀਂ ਬਾਅਦ ਗੁਰੂ ਜੀ ਬਾਹਰੋਂ ਨਿਕਲੇ ਅਤੇ ਸੱਚਖੰਡ ਵਿੱਚੋਂ ਆਵਾਜ਼ ਆਈ। ਦੁਰਕੀ ਬਾਣੀ ਮੂਲ ਮੰਤਰ ਦੇ ਪਾਠ ਦਾ ਉਚਾਰਨ ਕੀਤਾ ਅਤੇ ਨਾਰਾ ਦਿੱਤਾ ਕਿ ਨਾ ਤਾਂ ਕੋਈ ਹਿੰਦੂ ਹੈ ਅਤੇ ਨਾ ਹੀ ਕੋਈ ਮੁਸਲਮਾਨ। ਹੀ ਗੱਲ 'ਤੇ ਰੋਲਾ ਪੈ ਗਿਆ ਅਤੇ ਇਤਰਾਜ਼ ਵੀ ਥੀ ਗਿਆ, ਪਰੰਤੂ ਗੁਰੂ ਜੀ ਸਾਰਿਆਂ ਨੂੰ ਸਮਝਾਇਆ ਕਿ ਆਦਮੀ ਨੂੰ ਆਦਮੀ ਹੀ ਬਣਨਾ ਚਾਹੀਦੇ, ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ। ਆਪਣੇ ਮਿਸ਼ਨ ਨੂੰ ਪੂਰਾ ਕਰਨ ਕਿਤੇ ਗੁਰੂ ਜੀ ਚਾਰੋਂ ਦਿਸ਼ਾਵਾਂ ਵਿੱਚ ਚਾਰ ਲੰਬੀ ਯਾਤਰਾਵਾਂ ਕੀਤੀ, ਜਿਨ੍ਹਾਂ ਨੂੰ ਚਾਰ ਉਦਾਸੀਆਂ ਆਖਾ ਵੇਂਦੇ। ਇਹਨਾਂ ਚਾਰ ਯਾਤਰਾਵਾਂ ਵਿੱਚ ਗੁਰੂ ਜੀ ਨੇ ਦੇਸ਼ ਵਿਦੇਸ਼ਾਂ ਦਾ ਭ੍ਰਮਣ ਕੀਤਾ ਅਤੇ ਲੋਕਾਂ ਨੂੰ ਸੱਚ ਦੇ ਰਾਸਤੇ ਚੱਲਣ ਕਿਤੇ ਪ੍ਰੇਰਿਤ ਕੀਤਾ। ਗੁਰੂ ਜੀ ਨੇ ਪਹਾੜਾਂ 'ਤੇ ਬੈਠੇ ਯੋਗੀਆਂ ਅਤੇ ਸਿੱਧ ਪੁਰਖਾਂ ਕੋਲੋਂ ਗਏ ਅਤੇ ਨਾਲ ਵਾਰਤਾਲਾਪ ਵੀ ਕੀਤਾ। ਉਹਨਾਂ ਨੂੰ ਦੁਨੀਆ ਵਿੱਚ ਵੰਜ ਕੇ ਪਰਮਾਤਮਾ ਦੇ ਨਾਲ ਲੋਕਾਂ ਨੂੰ ਜੋੜਨ ਕਿਤੇ ਪ੍ਰੇਰਿਤ ਕਰਨ ਦੀ ਗੱਲ ਆਖੀ। ਕਈ ਹਿੰਦੂ, ਜੈਨ ਅਤੇ ਬੁੱਧ ਧਰਮ ਤੀਰਥ ਸਥਲਾਂ ਦੀ ਯਾਤਰਾ ਕਰਨ ਦੇ ਬਾਅਦ ਗੁਰੂ ਜੀ ਮੱਕੇ ਦੀ ਯਾਤਰਾ ਕੀਤੀ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਸ਼ਿਸ਼ਿਆ ਮਰਦਾਨਾ ਹੈ ਜੋ ਕਿ ਮੁਸਲਮਾਨ ਹੈ, ਅਤੇ ਉਹ ਆਪਣੇ ਜੀਵਨ ਕਾਲ ਵਿੱਚ ਇੱਕ ਵਾਰ ਮੱਕੇ ਵੰਜ ਕੇ ਸੱਚੇ ਮੁਸਲਮਾਨ ਥੀਵਣ ਦਾ ਫਰਜ਼ ਪੂਰਾ ਕਰਨਾ ਚਾਹੁੰਦਾ ਹੈ। ਗੁਰੂ ਜੀ ਮਰਦਾਨੇ ਨਾਲ ਮੱਕੇ ਪਹੁੰਚ ਗਏ। ਗੁਰੂ ਜੀ ਮੱਕਾ ਪਹੁੰਚੇ ਤਾਂ ਉਹ ਥੱਕ ਗਏ ਹਨ ਅਤੇ ਹਾਜ਼ੀਆਂ ਦੇ ਆਰਾਮ ਕਿਤੇ ਬਣੀ ਆਰਾਮ ਗਾਹ ਵਿੱਚ ਮੱਕੇ ਵਾਲੀ ਤਰਫ ਪੇਰ ਕਰਕੇ ਲੇਟ ਗਏ। ਹਾਜ਼ੀਆਂ ਦੀ ਸੇਵਾ ਕਰਨ ਵਾਲਾ ਖਾਤਿਮ, ਜਿਹਦਾ ਨਾਂ ਜਿਉਣ ਹੈ, ਉਹ ਇਹ ਦੇਖ ਕੇ ਬਹੁ ਗੁੱਸੇ ਥਿਆ। ਹੁਣ ਗੁਰੂ ਜੀ ਕੋ ਆਖਿਆ, ਕਿਆ ਤੁਹਾਨੂੰ ਡਿੱਸਦਾ ਨਹੀਂ ਕਿ ਤੁਸੀਂ ਮੱਕੇ ਮਦੀਨੇ ਵਾਲੇ ਪਾਸੇ ਪੇਰ ਕਰਕੇ ਲੇਟੇ ਹੋ? ਤਾਂ ਗੁਰੂ ਜੀ ਆਖਿਆ, ਉਹ ਬਹੁ ਥੱਕੇ ਹੋਏ ਹਨ ਅਤੇ ਆਰਾਮ ਕਰਨਾ ਚਾਹੁੰਦੇ ਹਨ। ਭਲੇ ਲੋਕਾ, ਜਿਹੜੇ ਪਾਸੇ ਖੁਦਾ ਨਾ ਹੋਵੇ ਹੂੰ ਪਾਸੇ ਮੇਡੇ ਪੇਰ ਕਰ ਡੇਵੋ। ਤਾਂ ਜਿਉਣ ਕੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਸਮਝ ਆ ਗਈ ਕਿ ਖੁਦਾ ਤਾਂ ਸਾਰੀ ਦਿਸ਼ਾਵਾਂ ਵਿੱਚ ਹੈ। ਗੁਰੂ ਜੀ ਜਿਉਣ ਕੋ ਸਮਝਾਇਆ ਕਿ ਚੰਗੇ ਕਰਮ ਕਰੋ ਅਤੇ ਖੁਦਾ ਕੋ ਯਾਦ ਕਰੋ, ਇਹੋ ਸੱਚਾ ਸਦਕਾ ਹੈ। ਇੱਕ ਵਾਰ ਗੁਰੂ ਨਾਨਕ ਦੇਵ ਜੀ ਮਰਦਾਨੇ ਨਾਲ ਮੁਲਤਾਨ ਪਹੁੰਚ ਗਏ ਅਤੇ ਉੱਥੋਂ ਪਹਿਲੇ ਹੀ ਬਹੁ ਪੀਰ ਫਕੀਰ ਹਨ। ਉਹਨਾਂ ਕੋ ਜਿਹੜੇ ਵੇਲੇ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਮੁਲਤਾਨ ਆਏ ਹਨ ਅਤੇ ਪੀਰ ਬਾਵਲ ਹੱਕ ਪ੍ਰੀਖਿਆ ਗਿਣਨ ਕੀਤੇ ਦੁੱਧ ਦਾ ਭਰਿਆ ਕਟੋਰਾ ਗੁਰੂ ਪਾਤਸ਼ਾਹ ਕੋਲੋਂ ਭੇਜਿਆ। ਮਰਦਾਨਾ ਜੀ ਬਹੁ ਖੁਸ਼ ਥੀ ਗਏ ਕਿ ਖਾਤਿਰਦਾਰੀ ਥੀਂਦੀ ਪਈ ਹੈ। ਪਰ ਬਾਬਾ ਨਾਨਕ ਜੀ ਇੱਕ ਚਮੇਲੀ ਦਾ ਫੁੱਲ ਦੁੱਧ ਦੇ ਉੱਤੇ ਰੱਖ ਕੇ ਸੇਵਕ ਨੂੰ ਆਖਿਆ, ਇੱਕੂ ਵਾਪਸ ਬਾਵਲ ਹੱਕ ਕੇ ਨੇ ਘਿਣ ਵੰਜੋ। ਮਰਦਾਨਾ ਜੀ ਬੜੇ ਹੈਰਾਨ ਥੀ ਕੇ ਪੁੱਛਿਆ ਕਿ ਇਹ ਕਿਆ ਕੋਤਕ ਕੀਤੇ ਵੇ? ਗੁਰੂ ਜੀ ਸਮਝਾਇਆ ਕਿ ਬਾਵਲ ਹੱਕ ਸਾਨੂੰ ਇਹ ਸੰਦੇਸ਼ ਭੇਜਿਆ ਹੈ ਕਿ ਮੁਲਤਾਨ ਪੀਰਾਂ ਨਾਲ ਪੁਰ ਹੈ, ਮਤਲਬ ਜਿਵੇਂ ਇਹ ਦੁੱਧ ਦਾ ਕਟੋਰਾ ਭਰਿਆ ਪਏ ਇਵੇਂ ਮੁਲਤਾਨ ਵਿੱਚ ਆਪ ਕੀਤੇ ਜਾ ਕੇ ਨਹੀਂ। ਪਰ ਮੈਂ ਜਵਾਬ ਦਿੱਤੇ ਕਿ ਜਿਵੇਂ ਕਿ ਫੁੱਲ ਦੁੱਧ ਦੇ ਉੱਤੇ ਠਹਿਰ ਗਏ ਅਤੇ ਆਪਣੀ ਸੁਗੰਧੀ ਵੀ ਦੇਂਦਾ ਪਏ, ਇਵੇਂ ਹੀ ਮੈਂ ਮੁਲਤਾਨ ਵਿੱਚ ਰਹਿ ਕੇ ਅਕਾਲ ਪੁਰਖ ਦੇ ਗਿਆਨ ਦਾ ਪ੍ਰਚਾਰ ਕਰੇ ਸਾਂ। ਬਾਵਲ ਹੱਕ ਗੁਰੂ ਸਾਹਿਬ ਜੀ ਦਾ ਜਵਾਬ ਸੁਣ ਕੇ ਕਾਫੀ ਪ੍ਰਭਾਵਿਤ ਥਿਆ ਅਤੇ ਗੁਰੂ ਸਾਹਿਬ ਜੀ ਕੋ ਮਿਲਣ ਆਇਆ। ਅੱਜ ਰਾਤ ਕੋ ਭੋਜਨ ਆਪ ਮੇਰੇ ਘਰ ਚੱਲ ਕੇ ਕਰੋ ਜੀ, ਅਤੇ ਮੇਕੂ ਦੱਸੋ ਸਬਜ਼ੀ ਕਿਹੜੀ ਖਾਸੋ? ਗੁਰੂ ਸਾਹਿਬ ਖਿਲ ਕੇ ਆਖਣ ਲੱਗੇ, ਹੇ ਬਾਵਲ ਹੱਕ ਜੀ, ਆਪ ਜੀ ਜੋ ਵੀ ਭੋਜਨ ਕਰਵੇ ਸੋ ਉਹ ਪ੍ਰਸਾਦ ਸਮਝ ਕੇ ਖਾ ਗਿਨਸੂ ਜੀ, ਪਰ ਮੇਰੀ ਖੁਰਾਕ ਹੈ ਗਰੀਬੀ, ਮੇਕੂ ਇੱਕ ਪਾ ਤਲੀ ਗਰੀਬੀ ਜ਼ਰੂਰ ਦੇਵਣਾ ਜੀ।

0: ਦੱਸ ਦੇਵਾਂ, ਗੁਰੂ ਨਾਨਕ ਜੀ ਗਰੀਬੀ ਨਿਮਰਤਾ ਕੁਆ ਦੇ ਹਨ, ਨਾ ਕਿ ਧਨ ਦੌਲਤ ਦੇ ਬਿਨਾਂ ਵਾਲੀ ਗਰੀਬੀ। ਬਾਵਲ ਹੱਕ ਹੈਰਾਨ ਸੀ ਕਿ ਪੁੱਛਿਆ, ਇਹ ਗਰੀਬੀ ਕਿੱਥੋਂ ਮਿਲ ਸੀ? ਗੁਰੂ ਨਾਨਕ ਦੇਵ ਜੀ ਆਖਿਆ, ਬਾਕੀ ਸ਼ਾਇਦ ਜਿਹਦੇ ਕੋਲੋਂ ਮੰਗਦੇ ਹੋ ਉਹ ਗਰੀਬੀ ਵੀ ਡੇਸੀ ਜੀ। ਬਾਵਲ ਹੱਕ ਆਖਾ, ਮੈਂ ਤਾਂ ਅੱਲਾ ਕੇ ਨਹੀਂ ਸਭ ਕੁਝ ਮੰਗਦਾ ਹਾਂ। ਗੁਰੂ ਜੀ ਖਿਲ ਕੇ ਆਖਿਆ, ਬਸ ਉਹੀ ਗਰੀਬੀ ਡੇਸਨ, ਤੁਸਾਂ ਮੇਰੇ ਕਿਤੇ ਪਾਈਆ ਗਰੀਬੀ ਮੰਗ ਗਿਣਨਾ। ਸ਼ਾਮ ਕੁ ਬਾਵਲ ਹੱਕ ਨਮਾਜ਼ ਪੜ੍ਹਨ ਤੋਂ ਬਾਅਦ ਅੱਲਾ ਕੇ ਨੇ ਗਰੀਬੀ ਮੰਗੀ ਅਤੇ ਆਵਾਜ਼ ਆਈ, ਗੁਰੂ ਨਾਨਕ ਆਇਆ ਹੈ ਕਿਆ? ਉਹ ਤਾਂ ਪਹਿਲੇ ਹੀ ਮੇਰੀ ਕੁੱਲ ਇੱਕ ਸਿਰ ਗਰੀਬੀ ਵਿੱਚੋਂ ਤ੍ਰੈ ਪਾ ਗਰੀਬੀ ਗਿਣ ਗਿਆ ਹੈ। ਇਹ ਬਾਕੀ ਤਾਂ ਮੈਂ ਪਾ ਪੱਕੀ ਗਰੀਬੀ ਸਾਰੇ ਜਹਾਨ ਕਿੱਥੇ ਰੱਖੀ ਬੈਠਾ ਹਾਂ। ਮੱਤਣ ਕੋਈ ਤੇੜੇ ਵਰਗਾ ਕੋਈ ਮੰਗ ਇਹਨੇ ਅਤੇ ਮੈਂ ਗਿਣਕਾ ਮਾਤ ਉਕੂ ਡੇਡੇ ਸਾਂ। ਬਾਵਲ ਹੱਕ ਸੋਚਣ ਲੱਗ ਪਿਆ ਕਿ ਮੇਰੇ ਕਿਤੇ ਸਿਰਫ ਗਿਣਕਾ ਮਾਤਰ ਅਤੇ ਗੁਰੂ ਨਾਨਕ ਜੀ ਤ੍ਰੈ ਪਾ ਕੀਤੀ ਬੈਠੇ ਹਨ। ਸਾਰਾ ਅਹੰਕਾਰ ਹੁਣ ਵੇਲੇ ਖਤਮ ਥੀ ਗਿਆ ਅਤੇ ਵਾਪਿਸ ਆ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਦਮਾਂ ਵਿੱਚ ਸਿਰ ਰੱਖ ਕੇ ਮਾਫ਼ੀ ਮੰਗਣ ਲੱਗ ਪਿਆ। ਹੇ ਸੱਚੇ ਪਾਤਸ਼ਾਹ, ਮੇਕੂ ਮਾਫ਼ ਕਰੋ, ਮੈਂ ਆਪਕੂ ਪਛਾਣਨ ਵਿੱਚ ਗਲਤੀ ਕੀਤੀ ਹੈ। ਗੁਰੂ ਸਾਹਿਬ ਬਾਵਲ ਹੱਕ ਨੂੰ ਹਾਂ ਨਾਲ ਲਾ ਕੇ ਆਖਿਆ, ਬਾਵਲ ਹੱਕ ਜੀ ਸਭ ਭੁੱਲ ਵੰਨਿਓ ਜੀ। ਭਾਈ ਗੁਰਦਾਸ ਜੀ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾਵਾਂ ਪੂਰੀ ਕਰਨ ਦੇ ਬਾਅਦ ਕਰਤਾਰਪੁਰ ਸਾਹਿਬ ਆ ਗਏ। ਉਹਨਾਂ ਉਦਾਸੀਆਂ ਦਾ ਭੇਸ ਉਤਾਰ ਕੇ ਸੰਸਾਰੀ ਵਸਤਰ ਧਾਰਨ ਕਰ ਦਿੱਤੇ। ਸਤਸੰਗ ਨਿਤਾ ਪ੍ਰਤੀ ਥੀਵਣ ਲੱਗ ਪਿਆ। ਗੁਰੂ ਨਾਨਕ ਦੇਵ ਜੀ ਦੇ ਬਾਰੇ ਜਿਤਨਾ ਦੱਸਿਆ ਵੰਨੇ ਉਤਨਾ ਥੋੜ੍ਹਾ ਹੈ। ਆਪ ਜੀ ਪੂਰੀ ਮਾਨਵਤਾ ਦੀ ਭਲਾਈ ਕੀਤੇ ਬਹੁ ਬਾਣੀਆਂ ਉਚਾਰੀ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਹਨ ਸ਼੍ਰੀ ਜਪਜੀ ਸਾਹਿਬ, 52 ਅੱਖਰੀ, ਸਿੱਧ ਗੋਸ਼ਟ, ਆਰਤੀ, ਦੱਖਣ ਓਂਕਾਰ, ਆਖਿਰ ਵਿੱਚ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਲੇ ਆਪ ਸਭ ਸੁਣਦੇ ਪਏ ਆਵੇ ਇੱਕ ਵਾਰਤਾ, ਹੁਣ ਅਸਾਂ ਆਪ ਦੇ ਸਾਹਮਣੇ ਪੇਸ਼ ਕਰਿੰਦੇ ਪਏ ਹਾਂ ਗੁਰਬਾਣੀ ਦਾ ਇੱਕ ਸ਼ਬਦ। ਸਾਬਕਾ ਹਜ਼ੂਰੀ ਰਾਗੀ ਸੱਚਖੰਡ ਹਰਮਿੰਦਰ ਸਾਹਿਬ ਸ਼੍ਰੀ ਕਿਰਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਵਿੱਚ। ਸਤਿਗੁਰੂ ਨਾਨਕ ਪ੍ਰਗਟਿਆ।